ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤਾ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮਹਿ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨਿਸ਼ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤਾ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮਹਿਕ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨਿਸ਼ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

0: ਦਾ ਦਿਨ ਸਿਖਰ ਦਿਨ ਤਿਉਹਾਰਾਂ ਦਾ ਮਹੱਤਵ
1: ਹਾਂਜੀ ਤਾਂ ਤਿਉਹਾਰ ਰੱਖੜੀ ਆਈ ਆ
0: ਜੀ ਜੀ
1: ਆਈ ਰੱਖੜੀ ਬਸ
0: ਜੀ ਤਾਂ ਤੁਹਾਨੂੰ ਕਿਆ ਲੱਗਦਾ ਤਿਉਹਾਰ ਜਿਹੜਾ ਨਾ ਸੈ ਅਹਾਂ ਦੀ ਜ਼ਿੰਦਗੀ 'ਚ ਜਾਂ ਅਹਾਂ ਦੀ ਸੰਸਕ੍ਰਿਤੀ 'ਚ ਕਿਤਨਾ ਕੀ ਮਹੱਤਵ ਰੱਖਦੇ ਨਾ
1: ਬੜਾ ਭਾਰੀ ਜੀ
0: ਜੀ ਬੜਾ ਜ਼ਿਆਦਾ ਰੱਖਦੇ ਨਾ ਜੀ
1: ਹਾਂਜੀ ਹਾਂਜੀ
0: ਜੀ ਕਿਉਂਕਿ ਇਹ ਤਿਉਹਾਰ ਹੀ ਜਿਹੜਾ ਨਾ ਸਿਆਹਾਂ 'ਚੋਂ ਆਪਸੀ ਮੇਲ ਜੋਲ ਦਿੰਦੇ ਨਾ
1: ਹਾਂਜੀ ਮਿਲਾਉਂਦੇ ਪੁੱਛੀਆਂ ਨਾ ਇਹ
0: ਜੀ ਜੀ
1: ਇਹਨਾਂ ਕੋਲ ਟਾਈਮ ਅੱਜ ਕੱਲ੍ਹ ਜਾਣੇ ਹੋਣੇ
0: ਜੀ ਇਹਨਾਂ ਤਾਂ ਗੱਲ ਹੀ ਮਤ ਕਰਾਂ ਕਿ ਟਾਈਮ ਹੀ ਨਹੀਂ ਹੈ ਹਮੇਸ਼ਾ
1: ਹਾਂਜੀ
0: ਹਮੇਸ਼ਾ ਹਾਂ ਹਰ ਕਿਸੇ ਤੇ ਇਹੀ ਸੁਣਦੇ ਨੇ ਕਿ ਅਹਾਂ ਸਮੇਂ ਨਹੀਂ ਹੈ ਸਮੇਂ ਨਹੀਂ ਹੈ ਚਾਹੇ ਸਮੇਂ ਹੈ ਵੀ ਫਿਰ ਵੀ ਅਹਾਂ ਜਿਹੜਾ ਇਸ ਸਮੇਂ 'ਚੋਂ ਨਿਕਾਲਣਾ ਨਹੀਂ ਚਾਹੁੰਦੇ ਨਾ ਜੀ
1: ਬਿਲਕੁਲ
0: ਕਿਉਂਕਿ ਅਹਾਂ ਆਪਣੀ ਜ਼ਿੰਦਗੀ ਜਿਹੜਾ ਇਸ ਭਾਗ ਦੌੜ ਭਰੀ ਬਣਾਈ ਲਈ ਹੈ ਨਾ ਜੀ
1: ਬਸ ਜ਼ਿੰਦਗੀ ਆਪਣੇ ਬਣਾਈ ਜੀ ਬਿਜੀ
0: ਜੀ ਜੀ ਪਰ ਕੁਥੀ ਨਾ ਕੁਥੀ ਜ਼ਿੰਦਗੀ ਅਹਾਂ 'ਚੋਂ ਇਹ ਤਾਂ ਨਹੀਂ ਬੋਲਦੀ ਕਿ ਤੁਹਾਂ ਹਮੇਸ਼ਾ ਭਾਗ ਦੌੜ ਕਰਾਂ ਨਾ ਜੀ
1: ਹਾਂਜੀ ਹਾਂਜੀ
0: ਕਿਉਂਕਿ ਇਹੀ ਪਲ ਹੁੰਦੇ ਜਾਂ ਜ਼ਿੰਦਗੀ ਦਾ ਇਹੀ ਦੌਰ ਹੁੰਦਾ ਜਦੋਂ ਅਹਾਂ ਬਚਪਨ ਦੇ ਦੌਰ 'ਤੇ ਨਿਕਲਦੇ ਜਿੰਨਾ ਜਿੰਨਾ ਅਹਾਂ ਬੜੇ ਹੁੰਦੇ ਜਾਂਦੇ ਤਿੰਨਾ ਤਿੰਨਾ ਅਹਾਂ 'ਚੋਂ ਸਮਝ ਆਉਂਦੀ ਨਾ ਜੀ
1: ਬਿਲਕੁਲ
0: ਬਚਪਨ ਦਾ
1: ਬਿਲਕੁਲ
0: ਦੌਰ ਵੀ ਅਲੱਗ ਹੈ ਇਹ ਤਿਉਹਾਰਾਂ ਦਾ ਦੌਰ ਵੀ ਅਲੱਗ ਹੈ ਆਪਣਿਆਂ ਦਾ ਪਿਆਰ ਹੋਣਾ ਵੀ ਜ਼ਰੂਰੀ ਹੈ ਨਾ ਜੀ
1: ਬਿਲਕੁਲ ਜੀ ਜ਼ਿੰਦਗੀ 'ਚ ਬੜਾ ਜ਼ਰੂਰੀ ਹੈ
0: ਜੀ ਪਰ ਅੱਜ ਕਨੇ ਦੌਰ ਦੀ ਗੱਲ ਕਰੀਏ ਤਾਂ ਇਹ ਚੀਜ਼ ਬਿਲਕੁਲ ਕਮ ਦਿਖਣੇ 'ਚੋਂ ਮਿਲਣਾ ਦੀ ਨਾ ਜੀ
1: ਬੜੀ ਘੱਟ ਜੀ
0: ਜੀ ਜੀ ਅਹਾਂ ਇਹਨਾਂ 'ਚੋਂ ਬਸ ਤਿਉਹਾਰਾਂ ਤੱਕ ਹੀ ਸੀਮਿਤ ਰੱਖਾ ਦੇ
1: ਪਰ ਅੱਜ ਕੱਲ੍ਹ ਲੋਕਾਂ ਟਾਈਮ ਹੀ ਨਹੀਂ ਜਾਣੇ ਕਿਸੇ ਨੇ ਵੀ ਜਾਣੇ ਟਾਈਮ ਨਹੀਂ ਗੱਲ ਕਰਨ ਟਾਈਮ ਨਹੀਂ ਹੈ
0: ਜੀ ਜੀ ਪਰ ਥੋੜ੍ਹਾ ਜਿਹਾ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ ਨਾ ਜੀ ਕਿ ਅਗਰ ਤਿਉਹਾਰ ਹਨ ਤਾਂ ਇਹਨਾਂ ਦਾ ਕਿਆ ਮਕਸਦ ਹੈ ਬਣਾਉਣੇ ਦਾ ਜਾਂ ਕਿਆ ਹਾਂ ਤਿਉਹਾਰ ਤਾਂ ਹਰ ਦਿਨ ਬਣਾਉਂਦੇ ਨਾ ਜੀ ਚਾਹੇ ਸੈ ਰਕਸ਼ਾ ਬੰਧਨ ਹੈ ਚਾਹੇ ਦੀਪਾਵਲੀ ਹੈ ਚਾਹੇ ਦੁਸਹਿਰਾ ਹੈ ਚਾਹੇ ਜਨਮਾਸ਼ਟਮੀ ਹੈ ਤਿਉਹਾਰ ਜਿਹੜਾ ਨਾ ਸਿਆਹਾਂ ਦੇ ਚੱਲੇ ਰਹਿੰਦੇ ਨਾ ਜੀ
1: ਬਿਲਕੁਲ ਜੀ ਹਾਂ ਜਨਮਾਸ਼ਟਮੀ ਜਾਣੀ
0: ਜੀ ਜੀ ਫਿਰ ਸੈਰ ਆ ਜਾਣੀ ਨਾ ਜੀ
1: ਹਾਂ ਜੀ ਸੈਰ ਆ ਜਾਣੀ
0: ਜੀ ਜੀ ਤਾਂ ਤਿਉਹਾਰ ਹਮੇਸ਼ਾ ਹਾਂ ਜੋ ਕੁਛ ਨਾ ਕੁਛ ਸਿਖਾਉਂਦੇ ਨੇ ਪਰ ਅਹਾਂ ਕਿਆ ਸਿੱਖਦੇ ਨੇ ਸਿਆਹਾਂ ਪਰ ਨਿਰਭਰ ਕਰਦਾ ਨਾ ਜੀ
1: ਹਾਂਜੀ
0: ਜੀ ਤਾਂ ਜੀਤੋ ਜੀ ਅੱਜ ਤੁਹਾਂ ਕੁੰਦਿਆ ਗੀਤ ਸੁਣਨਾ ਜੀ ਆਪਣੀ ਪਸੰਦ 'ਚ
1: ਅੱਜ ਸੁਣਨਾ ਮੁੜੀ ਆ ਗਈ ਰੁੱਤ ਬਰਸਾਲਾ
0: ਜੀ ਰੁੱਤ ਬਰਸਾਲਾ ਵਾਲਾ ਸੁਣਨਾ ਹੈ ਤੁਹਾਂ
1: ਹਾਂਜੀ
0: ਜੀ ਜੀ ਜ਼ਰੂਰ ਜੀ ਇਹ ਫਰਮਾਇਸ਼ ਤੁਹਾਂ ਤੱਕ ਪਹੁੰਚਾਉਂਦੇ ਜੀ ਚੁਣਨੇ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਂ ਦਾ
1: ਠੀਕ ਹੈ ਜੀ
0: ਜੀ ਤਸ਼ੋ ਤੋਂ ਅਹਾਂ ਵੀ ਆਪਣੇ ਕਾਰਜਕ੍ਰਮ ਦੇ ਸਫ਼ਰ ਜੋ ਅੱਗੇ ਬੜਾਉਂਦੇ ਨੇ ਕਹਿੰਦੇ ਤੁਹਾਂ ਜੋ ਲੇਖਰੀ ਚੱਲਦੇ ਨੇ ਅਗਲੀ ਫਰਮਾਇਸ਼ ਦੀ ਔਰ

0: ਸ਼ੋਤੋਂ ਕਾਰਜਕ੍ਰਮ ਹਿੰਦੀ ਆਪਣੀ ਗੱਪਾਂ ਗੈਂਦ ਸੋ ਇਸ ਵਕਤ ਚੱਲ ਰਹੀ ਹਨ ਅਭੇ ਤੁਸੀਂ ਕਾਲ ਕਰ ਸਕਦੇ ਹਨ FM ਬੈਂਡ 91.2 ਮੈਗਾਹਰਟਜ਼ ਪਰ ਵੇੜੀ ਗੁੰਜਨ ਧਰਮਸ਼ਾਲਾ ਤੋਂ ਹੈ ਸਭੀ ਟਿਊਨ ਕਰੋ ਔਰ ਕਾਰਜਕ੍ਰਮ ਹਿੰਦੀ ਆਪਣੀ ਗੱਪਾਂ ਗੈਨ ਸਵਾਰ ਜੇ ਸਚਿਨ ਕਪੂਰ ਸੋ ਕੇ ਬਿਲਕੁਲ ਲਾਈਵ ਹੁਣ ਕਰਦੇ ਨੇ ਆਪਣੇ ਆਪਣੇ ਵੀਡੀਓ ਸੈੱਟ ਮਾਂ ਵੇੜੀ ਗੁੰਜਨ ਧਰਮਸ਼ਾਲਾ ਮੰਚ ਔਰ ਬੜਾ ਬੜਾ ਸਵਾਗਤ ਹੈ ਮੋਟਾ ਮੋਟਾ ਸਵਾਗਤ ਹੈ ਮੌਕੇ ਫਿਰ ਇਹ ਸਭੀ ਹੁਣ ਵਾਲੇ ਰਾ ਸ਼ੋਤੋਂ ਤੋਂ ਸਭ ਸ਼ੋਤਾ ਕਨੈਕਟ ਹੋ ਸਕਦੇ ਨੇ 7018097091 ਪਰ ਨੰਬਰ ਅੱਕ ਮੌਕੇ ਫਿਰ ਆਉਂ ਸ਼ੇਅਰ ਕਰਨੋ ਹਾਂ 7018097091 ਪਰ ਤੁਸੀਂ ਸਭ ਸ਼ੋਤਾ ਕਾਲ ਕਰ ਸਕਦੇ ਹਨ ਔਰ ਆਪਣਾ ਪਸੰਦੀਦਾ ਗੀਤ ਕੀ ਅਸਾਂ ਹੋਣੀ ਸਕਦੇ ਨੇ ਆਪਣੇ ਖੇਤਰ ਰੇ ਜਾਣਕਾਰੀ ਗਿਆ ਸੋ ਸਾਂਝਾ ਕਰ ਸਕਦੇ ਹਨ ਇਹ ਗੱਲਾਂ ਦਾ ਖਾਸ ਖਿਆਲ ਰਿਹਾ ਕਿ ਜਾਣਕਾਰੀ ਗਿਆ ਸੋ ਸਾਂਝਾ ਕਰਨ ਲਾਇਕ ਜ਼ਰੂਰ ਬਹੁਤ ਜਾਣਕਾਰੀ ਗਿਆ ਸੋ ਦੱਸਣ ਲਾਇਕ ਜ਼ਰੂਰ ਬੁਆ ਰੇਡੀਓ ਮੰਝ ਸਾਂਝਾ ਕਰਨ ਲਾਇਕ ਜ਼ਰੂਰ ਬੁਆ ਬਹਰਹਾਲ ਸ਼ੋਤੋਂ ਹੈ ਚਲਦੇ ਨੇ ਹਗੂ ਔਰ ਜਾਣਕਾਰੀ ਦਾ ਪਿਟਾਰਾ ਗਿਆ ਸੋ ਖੋਲਦੇ ਨੇ ਸ਼ੋਤੋਂ ਪ੍ਰਦੇਸ਼ ਮਾਂ ਹਿਮਾਚਲ ਪ੍ਰਦੇਸ਼ ਮਾਂ ਸਿੱਖ ਗਿਆ ਸੋ ਵਰਖਾ ਰਿਵਾ ਜਿੱਥੋਂ 125 ਸੜਕਾਂ ਗਿਆ ਨੇ ਸ਼ੋਤੋਂ ਸੋ ਬੰਦ ਵੀ ਹੋ ਰਹੀ ਹਨ ਇਸ ਸਮੇਂ ਜੀ ਬਿਲਕੁਲ ਕਜੋ ਕਿ ਜਗ੍ਹਾ ਜਗ੍ਹਾ ਕੀ ਸੋ ਪਹਾੜ ਖਿਸਕੂ ਕਰਦੇ ਹਨ ਸ਼ੋਤੋਂ ਔਰ ਠੇਰੀ ਵਜੋਂ ਜਨਜੀਵਨ ਕੀ ਸੋ ਪੂਰੀ ਤਰ੍ਹਾਂ ਹੋ ਗਿਆ ਅਸਤ ਵਿਅਸਤ ਆ ਔਰ ਜਿਹੜੀ ਗੱਡੀ ਖਿੱਚੀ ਸਕਦੀ ਤੇੜੀ ਗੱਡੀ ਨਾ ਗੱਛੂ ਕਰਦੀ ਹਨ ਆਵਾਜਾਈ ਪੂਰੀ ਤਰੀਕੇ ਹੋ ਗਈ ਕਿ ਸੋ ਠਾਪਾ ਔਰ ਮਨੁ ਕਹਿੰਦੇ ਸੋ ਪਰੇਸ਼ਾਨ ਹਨ ਬਿਲਕੁਲ ਬੂਣਾ ਵਿਆ ਸ਼ੋਤੋਂ ਆਉਂ ਦੱਸਣਾ ਚਾਹੁੰਦਾ ਸ਼ੋਤੋਂ ਵੱਜ ਮੈਂ 30 ਜੂਨ ਤੋਂ ਸ਼ੁਰੂ ਬਛੂਰਾ ਨਾ ਬਰਸਾਲਾ ਮੌਨਸੂਨ ਸੀਜ਼ਨ ਹਾਲੇ ਤੱਕ ਅੱਜ ਦਿਨ ਤੱਕ ਕਿ ਸੋ 230 ਮਨੁ ਦੀ ਮੌਤ ਕਿ ਸੋ ਬਰਸਾਲੇ ਦੀ ਵਜ੍ਹਾ ਹੋਇਆ ਇਹਦਾ ਵਜ੍ਹਾ ਤਾਂ ਕੁਛ ਨਾ ਕੁਛ ਜ਼ਰੂਰ ਹੁੰਦੇ ਆ ਲੇਕਿਨ ਕਿਉਂ ਕਿ ਬਰਸਾਲੇ ਆਂਕੜਾ ਕਿ ਸੋ ਸਾਹਮਣੇ ਚਲੀਂਦਾ ਹਾਂ ਤਾਂ 230 ਮਨੁ ਦੀ ਮੌਤ ਕਿ ਸੋ 30 ਜੂਨ ਤੋਂ ਲੈ ਕੇ ਹਾਲੇ ਤੱਕ ਹੋਇਆ ਇਸ ਦੌਰਾਨ ਸ਼ੋਤੋਂ ਦੱਸਣਾ ਚਾਹੁੰਦਾ 90 ਮਕਾਨ ਕਹਿਣ ਸੋ ਪੂਰੀ ਤਰੀਕੇ ਹੋ ਕੇ ਸ਼ਤੀਗ੍ਰਸਤ ਹੋਏ ਹਨ ਹੈ ਨਾ 376 ਮਕਾਨ ਕਹਿਣ ਤੀਆਂ ਮਾੜਾ ਮੋਟਾ ਗਿਆ ਸੋ ਨੁਕਸਾਨ ਜਿਵੇਂ ਕਸਕਰੀ ਦਾ ਕਮਰਾ ਢਹਿ ਗਿਆ ਕਸਕਰੀ ਛੱਤ ਢਹਿ ਗਿਆ ਕਸਕਰੀ ਗਰਾਲ ਢਹਿ ਗਿਆ ਇਸ ਤਰੀਕੇ ਦਾ ਮਾੜਾ ਮੋਟਾ ਨੁਕਸਾਨ ਗਿਆ ਸੋ 376 ਘਰ ਹੋ ਗਿਆ ਸੋ ਬਛੂਰਾ ਹਾਸ਼ੋ ਤੋਂ ਰਾਜ੍ਯ ਮੈਂ ਜੋ ਮੌਨਸੂਨ ਚੱਲੂ ਕਰਦਾ ਹਾਸ਼ੋ ਤੋਂ ਠੇਰੀ ਵਜੋਂ ਆਉਂ ਤੁਸੀਂ ਕਹਿ ਦੱਸੋ ਕਮ ਸੇ ਕਮ ਵੀ ਕਰੋੜਾਂ ਰੁਪਈਏ ਦਾ ਨੁਕਸਾਨ ਕੀ ਸ਼ੋ ਤੋਂ ਫਿਰ ਅੰਕਲਨ ਬੁੱਝੂ ਕਰਦਾ ਹਾਂ ਕਿ ਕਰੋੜਾਂ ਰੁਪਈਏ ਦਾ ਨੁਕਸਾਨ ਕੀਆ ਸੋ ਬੁੱਝ ਗੋ ਹਾਂ ਤਾਂ ਕਰਖਾ ਨਾ ਕਰਖਾ ਵੈ ਵਰਖਾ ਦੀ ਵਜ੍ਹਾ ਤੋਂ ਬੜੀ ਸਾਰੀ ਸੜਕਾਂ ਵੀ ਬੰਦ ਨੇ ਔਰ ਜੜ੍ਹ ਤੱਕ ਰਹੋ ਨਜ਼ਰ ਦੜਾਓ ਕਰਦਾ ਸ਼ੋ ਤੋਂ ਤਾਂ ਸਭੀਓ ਜ਼ਿਆਦਾ ਕੀਆ ਸੋ ਕਾਂਗੜਾ ਮਾਂ ਨਾ ਸਭੀ ਜ਼ਿਆਦਾ ਮੰਡੀ ਮਾਂ ਕਹਿੰਦਾ ਸੋ ਸੜਕਾਂ ਬੰਦ ਹਨ ਸ਼ੋ ਤੋਂ ਤਾਂ ਕੁਛ ਮੌਨਸੂਨ ਰਿਹਾ ਹਾਲਤ ਆ ਹੈ ਨਾ ਵਰਖਾ ਦੀ ਕੁਛ ਇਸ ਪ੍ਰਕਾਰ ਦੀ ਹਾਲਤ ਆ ਸ਼ੋਤੋਂ ਕਿ ਵਰਖਾ ਜੋ ਬੁੱਝੂ ਕਰਦੇ ਸੋ ਨੁਕਸਾਨ ਕਾਫੀ ਜ਼ਿਆਦਾ ਕੀ ਸੋ ਬੁੱਝੂ ਕਰਦਾ ਹਾਂ ਔਰ ਚਲੀਏ ਤਾਂ ਸਭ ਸ਼ੋਤਾ ਸੂ ਕੀ ਬਿਲਕੁਲ ਬਣ ਰਹੇ ਨੇ ਹਿੰਦੇ ਸ਼ੋਤਾਗਨ ਸੂ ਕੀ ਕਨੈਕਟਿਡ ਹਨ ਪੁੱਛਦੇ ਨੇ ਕੌਣ ਵੱਲੋਂ ਦੇ ਔਰ ਕਿਹੜੀ ਥਾਂ ਵੱਲੋਂ ਦੇ ਨਮਸਤੇ ਜੀ
1: ਨਮਸਕਾਰ ਜੀ
0: ਹਾਂਜੀ ਨਮਸਕਾਰ ਜੀ
1: ਹੋਰ ਜੀ ਠੀਕ ਠਾਕ ਨੇ
0: ਬਹੁਤ ਬੜੀਆ ਜੀ ਕੌਣ ਵੱਲੋਂ ਦੇ ਔਰ ਕਿਹੜੀ ਥਾਂ ਵੱਲੋਂ ਦੇ ਗਿਆਨਚੰਦ ਜੀ ਠੀਕ ਠਾਕ ਰਾਜੀ ਬਾਜੀ
1: ਵਧੀਆ ਜੀ ਠੀਕ ਠਾਕ ਨੇ ਦਇਆ ਦੰਦੀ
0: ਚਲੀ ਦਇਆ ਤਾਂ ਭੋਲੇ ਸ਼ੰਕਰ ਜੀ ਰਹੇ ਜੀ ਧਿਆਨ ਹੀ ਬੁਣੇ ਚਿੰਦੇ ਦਇਆ
1: ਤੇਰੇ ਦਾ ਭਲਾ ਆਈ ਨਾ
0: ਜੀ ਗਿਆਨਚੰਦ ਜੀ
1: ਮਨ ਮਨ ਨੂੰ ਇਹ ਆਇਆ ਤਾਂ ਹੋਣੀ ਭਗਵਾਨ ਦੀ ਵੀ
0: ਹਾਂਜੀ ਹਾਂਜੀ ਹਾਂਜੀ ਬਿਲਕੁਲ ਠੀਕ ਵੱਲੂ ਕਰਦੇ ਨੇ ਗਿਆਨਚੰਦ ਜੀ ਕੌਣ ਦਿਨ ਕੀ ਤੁਹਾਨੂੰ ਦੱਸੋ
1: ਆਈ ਦਿਆ ਜੰਗਲਾ ਡਰਿਆ
0: ਜੰਗਲਾ ਡਰਿਆ
1: ਹਾਂਜੀ ਹਾਂਜੀ
0: ਚਲੋ ਠੀਕ ਹੈ ਜੀ ਜ਼ਰੂਰ ਹੋਣ ਵਾਲੇ
1: ਠੀਕ ਹੈ ਜੀ ਠੀਕ ਹੈ ਧੰਨਵਾਦ ਜੀ
0: ਧੰਨਵਾਦ ਔਰ ਵੀ ਸ਼ੋ ਤੋਂ ਕਾਲ ਕਰੂ ਕਰਦੇ ਸੀ ਮੇਰਾ ਧਿਆਨ ਥੋੜ੍ਹਾ ਤੁਹਾਡੀ ਕਿਨਾਰੀ ਤੋਂ ਸ਼ੋ ਤੋਂ ਤਾਂ ਜੁੜੀ ਸਕਦੇ ਨੇ ਬਾਕੀ ਸ਼ੋ ਤੋਂ ਵੀ ਜੋ ਕਾਲ ਕਰੂ ਕਰਦੇ ਸੀ 7018097091 ਪਰ ਤਾਂ ਸ਼ੋ ਤੋਂ ਬਰਸਾਲਾ ਲੱਗ ਰਿਹਾ ਤਾਂ ਇਸ ਬਰਸਾਲਾ ਕੀ ਆ ਸ਼ੋ ਤੋਂ ਸੋ ਤੂੰ ਸਭ ਖਾਸ ਗੱਲਾਂ ਦਾ ਧਿਆਨ ਰੱਖਾ ਖਾਸ ਗੱਲਾਂ ਇਨ ਸ਼ੋ ਤੋਂ ਕਿ ਲੈਂਡਸਲਾਈਡ ਵਾਲੇ ਏਰੀਆ ਮੰਚ ਮਤ ਗੱਛਾ ਅਤਿਅਧਿਕ ਯਾਤਰਾ ਕੀ ਆ ਸੋ ਮਤ ਕਰਾ ਹੈ ਨਾ ਕਰਖਾ ਜ਼ਰੂਰ ਹੈ ਤਾਂ ਗੱਛਾ ਸ਼ੋ ਤੋਂ ਹੈ ਨਾ ਔਰ ਨਦੀ ਨਾਲਾ ਦੀ ਕਿਨਾਰੀ ਕੀ ਆ ਸੋ ਬਿਲਕੁਲ ਮਤ ਗੱਛਾ ਕਰੋ ਜੋ ਕਿ ਕਹਿਣੇ ਵੀ ਕੀ ਅਸੀਂ ਰੂਪ ਯਾਰ ਬਦਲੇ ਗੰਦਾ ਰੋਂਦ ਰੂਪ ਮੈਂ ਚਲੀ ਜਾਂਦੇ ਨੇ ਸੋ ਕੋਈ ਵੀ ਨਾ ਜਾਣੀ ਸਕਦਾ ਸੋ ਨਦੀ ਨਾਲਾ ਦੀ ਕਿਨਾਰੀ ਕੀ ਆ ਸੋ ਨਾਗਾਨ ਸ਼ੋ ਤੋਂ ਇੰਨੀਆਂ ਗੱਲਾਂ ਦਾ ਖਾਸ ਖਿਆਲ ਕੀ ਸੋ ਜ਼ਰੂਰ ਰੱਖਣਾ ਤੋ ਸਭ ਬਣ ਰਹੇ ਨੇ ਇਸ ਸਮੇਂ ਆਰ ਜੇ ਸਚਿਨ ਕਪੂਰ ਸੋ ਕਿ ਆਈਆ ਇੰਜੋਏ ਕਰਦੇ ਨੇ ਕਾਰਜਕ੍ਰਮ ਹਿੰਦੀ ਆਪਣੀ ਗੱਪਾਂ 'ਚੋਂ तुंदे रेडियो सैटमा 91.2 मेगाहर्ट्ज़ पर लेके चलते हैं। छोटा तो सब भी जो इस भजनारी कनारी।